0: Han, se li mkubali, jena ka një të nësun dhe për have, khoja gëllam Frida Sufja në kalam. Hun së matë fërmao, insan dhe bunyadi hakuk dhe mauzu të sajnë Rajkumar Malik Dahik malumati jajsa.
1: Insan dhe bunyadi hakuk, du pera të khada thi sakkan ala insan, jis dhe andar akkal të sochan samjhan di taqat, rab kut kut ke bhar dikti hai, sare sansar da, ਸਭ ਤੋਂ ਵੱਡਾ ਤੇ ਖਾਸ ਜੀ ਹੈ ਆਪਣੇ ਸੁੱਖ ਤੇ ਜ਼ਿੰਦਗੀ ਨੂੰ ਬਿਹਤਰ ਤੌਰ ਤਰੀਕੇ ਨਾਲ ਜੀਵਨ ਕੀਤੇ ਇਨਸਾਨ ਆਪਣੀ ਤਾਕਤਾਂ ਦਾ ਇਸਤੇਮਾਲ ਕਰਕੇ ਇਨਸਾਨ ਨੂੰ ਰਲ ਮਿਲ ਕੇ ਰਾਵਣ ਕੀਤੇ ਸਮਾਜ ਬਣਾਇਆ ਸਮਾਜ ਦੀ ਜ਼ਿੰਮੇਦਾਰੀ ਰੱਖੀ ਗਈ ਕਿ ਉਹ ਇਨਸਾਨ ਦੇ ਤਰੱਕੀ ਦੇ ਰਾਸਤੇ ਮੈਸਰ ਕਰਾਵੇ ਇਸ ਕੀਤੇ ਰਿਆਸਤਾਂ ਤੇ ਸਰਕਾਰਾਂ ਬਣਾਈਆਂ ਗਈਆਂ ਰਿਆਸਤਾਂ ਤੇ ਸਰਕਾਰਾਂ ਭਾਵੇਂ ਕਿੰਨੀ ਵੀ ਛੋਟੀ ਜਾਂ ਵੱਡੀ ਹੋਵੇ ਪਰ ਉਹਨਾਂ ਦਾ ਕੰਮ ਤੇ ਜ਼ਿੰਮੇਦਾਰੀ ਹਰ ਹਾਲਤ ਵਿੱਚ ਇਨਸਾਨ ਕੀਤੇ ਤਰੱਕੀ ਦੇ ਰਸਤੇ ਖੋਲ੍ਹਣਾ ਹਨ ਪ੍ਰੋਫੈਸਰ ਹੈਰਾਲਡ ਲਾਸਕੀ ਹਕੂਕ ਦਾ ਖੁਲਾਸਾ ਕੁਝ ਇਸ ਪ੍ਰਕਾਰ ਦਿੰਦੇ ਹਨ ਹੱਕ ਸਮਾਜ ਦੀ ਜ਼ਿੰਦਗੀ ਦੇ ਉਹ ਹਾਲਾਤ ਹਨ ਜਿਨ੍ਹਾਂ ਦੇ ਬਗੈਰ ਇਨਸਾਨ ਆਪਣੀ ਮਾਕੂਲ ਤਰੱਕੀ ਨਹੀਂ ਕਰ ਸਕਦਾ ਇੱਥਾਂ ਇੱਕ ਗੱਲ ਯਾਦ ਰੱਖਣ ਦੀ ਹੈ ਕਿ ਹੱਕ ਕੋਈ ਵੀ ਹੋਵੇ ਉਹ ਆਪਣੇ ਆਪ ਵਿੱਚ ਪੂਰਾ ਨਹੀਂ ਹੋ ਸਕਦਾ ਕਿਉਂਕਿ ਖਾਲਿਸ ਹੱਕ ਦੀ ਸੋਚ ਆਪਣੇ ਆਪ ਵਿੱਚ ਪੂਰੀ ਨਹੀਂ ਥੀ ਸਕਦੀ ਸਰਕਾਰਾਂ ਤੇ ਕਾਨੂੰਨ ਇਸ ਵਾਸਤੇ ਬਣਾਏ ਗਏ ਹਨ ਕਿ ਇਨਸਾਨਾਂ ਨੂੰ ਹੱਕ ਮਿਲਣ ਦੀ ਰਾਹ ਵਿੱਚ ਆਉਣ ਵਾਲੀ ਮੁਸ਼ਕਲਾਂ ਨੂੰ ਦੂਰ ਕਰ ਸਕਣ ਦੂਜੇ ਹੱਕ ਦਾ ਜਜ਼ਬਾ ਇਸ ਇਨਸਾਨ ਪ੍ਰਸਤੀ ਦੀ ਜਹਾਂ ਤੇ ਇਨਸਾਨੀਅਤ ਪ੍ਰਸਤੀ ਨੂੰ ਅਹਿਮੀਅਤ ਦਿੰਦਾ ਹੈ ਮਿਸਾਲ ਦੇ ਤੌਰ ਤੇ ਬੰਦੇ ਦਾ ਹੱਕ ਹੈ ਕਿ ਉਹ ਆਪਣੀ ਗੱਲ ਤੇ ਸੋਚ ਜ਼ਾਹਿਰ ਕਰ ਸਕੇ ਠੀਕ ਇਸੇ ਜਹਾਂ ਤੇ ਉਹਨੂੰ ਇਹ ਹੱਕ ਨਹੀਂ ਕਿ ਉਹ ਕਿੱਥੇ ਖੜੋ ਕੇ ਮੰਦੇ ਪੀਆ ਕੱਢੇ ਤੇ ਦੂਜਿਆਂ ਦੇ ਆਰਾਮ ਨਾਲ ਰਾਵਣ ਦੇ ਹੱਕ ਵਿੱਚ ਖਲਲ ਪਾਵੇ ਹਰ ਇਨਸਾਨ ਚਾਹੁੰਦਾ ਹੈ ਕਿ ਉਹਨੂੰ ਹੱਕ ਮਿਲਣੇ ਚਾਹੀਦੇ ਹਨ ਬਸ ਇਸੇ ਵਾਸਤੇ ਹਰ ਬੰਦੇ ਦਾ ਹੱਕ ਦੂਜੇ ਬੰਦੇ ਦੇ ਹੱਕ ਨਾਲ ਬੜਾ ਨਜ਼ਦੀਕੀ ਤਾਲੁਕ ਰੱਖਦਾ ਹੈ ਅਗਰ ਕਿਸੇ ਰਿਆਸਤ ਵਿੱਚ ਲੋਕਾਂ ਦੇ ਹੱਕ ਆਪਸ ਵਿੱਚ ਮੇਲ ਨਹੀਂ ਖਾਂਦੇ ਤਾਂ ਉਸ ਰਿਆਸਤ ਵਿੱਚ ਉਤਨੀ ਕਮਜ਼ੋਰੀਆਂ ਤੇ ਫਰਕ ਹਨ ਜਿਤਨਾ ਉਹਨਾਂ ਦੇ ਬਸ਼ਿੰਦਾ ਦੇ ਹੱਕ ਆਪਸ ਵਿੱਚ ਟਕਰਾਉਂਦੇ ਹਨ ਜਿਸ ਰਿਆਸਤ ਵਿੱਚ ਜਿਤਨੇ ਘੱਟ ਹੱਕ ਟਕਰਾਉਂਦੇ ਹਨ ਉਹ ਰਿਆਸਤ ਉਤਨੀ ਜ਼ਿਆਦਾ ਮਜ਼ਬੂਤ ਤੇ ਭਰੋਸੇਮੰਦ ਹੈ ਹੱਕ ਦੀ ਸ਼ੁਰੂਆਤ ਜ਼ਿੰਮੇਦਾਰੀ ਨਾਲ ਸ਼ੁਰੂ ਥੀਂਦੀ ਹੈ ਇਨਸਾਨ ਨੇ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਜੀਵਨ ਕੀਤੇ ਸਮਾਜ ਬਣਾਇਆ ਸਮਾਜ ਕੋਲੋਂ ਜ਼ਿਆਦਾ ਤੇ ਜ਼ਰੂਰੀ ਹੱਕ ਗਿਣਨ ਕੀਤੇ ਆਪਣੇ ਛੋਟੇ ਤੇ ਮਾਮੂਲੀ ਹੱਕ ਛੋੜ ਦਿੱਤੇ ਜਿਵੇਂ ਜਿਵੇਂ ਸਾਇੰਸ ਤਰੱਕੀ ਕਰਦੀ ਗਈ ਨਵੀਆਂ ਨਵੀਆਂ ਮਸ਼ੀਨਾਂ ਸਾਡੇ ਸਾਹਮਣੇ ਆਉਂਦੀਆਂ ਗਈਆਂ ਇਨ੍ਹਾਂ ਪਹਿਲੇ ਤੇ ਪੁਰਾਣੀ ਸੋਚ ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਨਵੀਆਂ ਜ਼ਰੂਰਤਾਂ ਤੇ ਨਵੇਂ ਹੱਕ ਸਾਹਮਣੇ ਆਏ ਰੂਸੋ ਦਾ ਅਖਾਣ ਹੈ ਕਿ ਬੰਦਾ ਆਜ਼ਾਦ ਪੈਦਾ ਥਿਆ ਹੈ ਤੇ ਹਰ ਪਾਸੋਂ ਜ਼ੰਜੀਰਾਂ ਨਾਲ ਜਕੜਾ ਹੋਇਆ ਹੈ ਜਿਸ ਵੇਲੇ ਅਸਾਂ ਇਨਸਾਨ ਦੇ ਬੁਨਿਆਦੀ ਹਕੂਕ ਦੀ ਗੱਲ ਕਰਦੇ ਹਾਂ ਤਾਂ ਫੌਰੀ ਤੌਰ 'ਤੇ ਸਾਡੇ ਸਾਹਮਣੇ ਜੀਵਨ ਦਾ ਹੱਕ ਸੋਚਣ ਅਤੇ ਬੋਲਣ ਦੀ ਆਜ਼ਾਦੀ ਧਰਮ ਮੰਨਣ ਦੀ ਆਜ਼ਾਦੀ ਅਤੇ ਬਾਹੈਸੀਅਤ ਸਮਾਜ ਵਿੱਚ ਰਹਿਣ ਦੀ ਆਜ਼ਾਦੀ ਚਾਰ ਹੱਕ ਆਉਂਦੇ ਹਨ 17ਵੀਂ ਅਤੇ 18ਵੀਂ ਸਦੀ ਵਿੱਚ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਦੇ ਨਾਲ ਫਰਾਂਸ ਦੀ ਇਨਸਾਨਾਂ ਦੇ ਹਕੂਕ ਦਾ ਵੀ ਐਲਾਨ ਕੀਤਾ ਗਿਆ ਇਹਨਾਂ ਵਿੱਚ ਆਖਿਆ ਗਿਆ ਕਿ ਆਜ਼ਾਦੀ ਬਰਾਬਰੀ ਅਤੇ ਹਿਫਾਜ਼ਤ ਇਨਸਾਨ ਦੇ ਜਮਾਂਦਰੂ ਹੱਕ ਹਨ ਅੱਜ ਕੱਲ੍ਹ ਆਖਿਆ ਵੈਂਦਾ ਹੈ ਕਿ ਇਹ ਇਨਸਾਨ ਦੇ ਹਕੂਕ ਹਨ ਕਿ ਉਹਨਾਂ ਨਾਲ ਧਰਮ ਜਾਤ ਖਾਨਦਾਨ ਨਰਮ ਆਦਿ ਜੰਮਣ ਦੀ ਝਾਅ ਅਮੀਰ ਗਰੀਬ ਇਤਿਆਦਿ ਦੀ ਵਜ੍ਹਾ ਨਾਲ ਕੋਈ ਫਰਕ ਨਹੀਂ ਕਰਨਾ ਚਾਹੀਦਾ ਕਾਨੂੰਨ ਦੀ ਜ਼ਿੰਮੇਦਾਰੀ ਹੈ ਕਿ ਉਹ ਬਰਾਬਰੀ ਦੇ ਦਰਜੇ ਨਾਲ ਸਾਰੇ ਇਨਸਾਨਾਂ ਦੀ ਹਿਫਾਜ਼ਤ ਕਰੇ

ਨਹੀਂ ਸਦਾ ਸਦੀ ਆਉਂਦੇ ਆਉਂਦੇ ਜਿਵੇਂ ਜਿਵੇਂ ਹਾਲਾਤ ਬਦਲਦੇ ਗਏ ਇਨਸਾਨਾਂ ਕੋ ਨਵੇਂ ਹਕੂਕ ਦੀ ਲੋੜ ਮਹਿਸੂਸ ਥੀਂਦੀ ਗਈ। ਅਗਰ ਇਨਸਾਨ ਕੋ ਇਹ ਆਜ਼ਾਦੀ ਹੋਵੇ ਕਿ ਉਹ ਆਪਣੀ ਮਨ ਮਰਜ਼ੀ ਕਰ ਸਕੇ ਤਾਂ ਹੱਕ ਮੰਗਣ ਦੀ ਲੋੜ ਹੀ ਨਾ ਪਵੇ। ਹੱਕ ਦੀ ਗੱਲ ਕਰਨ ਦਾ ਸਾਫ਼ ਮਤਲਬ ਹੈ ਕਿ ਇਨਸਾਨ ਕਿਸੇ ਖਾਸ ਗੱਲ ਜਾਂ ਹੱਕ ਕਿਤੇ ਮਹਿਰੂਮ ਕੀਤਾ ਵੇਂਦਾ ਪਿਆ ਹੈ ਜੋ ਉਹਨਾਂ ਕੋ ਵਕਤ ਵਿੱਚ ਮਿਲਣੇ ਚਾਹੀਦੇ ਹਨ। ਅਲੱਗ ਅਲੱਗ ਮੁਲਕਾਂ ਵਿੱਚ ਅਲੱਗ ਅਲੱਗ ਕਿਸਮ ਦੇ ਹਕੂਕ ਦੀ ਗੱਲ ਕੀਤੀ ਵੇਂਦੀ ਹੈ। ਮਿਸਾਲ ਦੇ ਤੌਰ 'ਤੇ ਅਮਰੀਕਾ ਬਹੁ ਪਹਿਲੇ ਹਕੂਕ ਦਾ ਐਲਾਨ ਕੀਤਾ ਹੈ, ਪਰ ਅੱਜ ਉੱਥਾਂ ਵੀ ਜ਼ਾਲੀ ਅਤੇ ਮਰਦ ਦੇ ਕੰਮ ਦੇ ਤਨਖਾਹ ਵਿੱਚ ਫਰਕ ਕੀਤਾ ਵੇਂਦਾ ਹੈ। ਉੱਥਾਂ ਦੀ ਜ਼ਾਲੀ ਆਪਣੇ ਬਾਲਾਂ ਕੋਲ ਆਪਣਾ ਦੁੱਧ ਪਿਲਾਵਾਂ ਕੋਲੋਂ ਗੁਰੇਜ਼ ਕਰਦੀਆਂ ਹਨ। ਇਹ ਉਹ ਮਸਲਾ ਹੈ ਜਿੱਥਾਂ ਨਿੱਕਾ ਜਿਹਾ ਬਾਲ ਆਪਣਾ ਹੱਕ ਮੰਗ ਸਕੇ ਇਸ ਲਾਇਕ ਨਹੀਂ ਹੁੰਦਾ। ਹੁਣ ਸਵਾਲ ਇਹ ਪੈਦਾ ਥਿਆ ਕਿ ਅਗਰ ਉਹ ਬਾਲ ਹੱਕ ਨਹੀਂ ਮੰਗ ਸਕਦਾ ਤਾਂ ਉਹਨੂੰ ਹੱਕ ਮਿਲਣਾ ਨਹੀਂ ਚਾਹੀਦਾ? ਕਿਆ ਮਾਂ ਦਾ ਦੁੱਧ ਬਾਲ ਕਿਤੇ ਬੁਨਿਆਦੀ ਹੱਕ ਨਹੀਂ? ਕਿਆ ਮਾਂ ਆਪਣੇ ਪਿੰਡੇ ਕੋ ਤਰੋ ਤਾਜ਼ਾ ਰੱਖਣ ਕੀਤੇ ਬਾਲ ਕੋ ਉਹਦੇ ਹੱਕ ਨਾਲ ਮਹਿਰੂਮ ਕਰ ਸਕਦੀ ਹੈ? ਜਾਂ ਬਾਲ ਨੇ ਹੱਕ ਦਾ ਦਾਵਾ ਨਹੀਂ ਕੀਤਾ ਤਾਂ ਉਹਨੂੰ ਹੱਕ ਨਹੀਂ ਮਿਲਣਾ ਚਾਹੀਦਾ? ਸਿਆਸੀ ਬੰਦੇ 'ਤੇ ਵਿਚਾਰ ਕਰਨ ਵਾਲੇ ਅੱਜ ਜ਼ੋਰ ਸ਼ੋਰ ਨਾਲ ਆਖੇਂਦੇ ਹਨ ਕਿ ਬਰਾਬਰੀ, ਆਜ਼ਾਦੀ, ਧਰਮ, ਤਾਲੀਮ ਅਤੇ ਕਾਨੂੰਨ ਇਨਸਾਨ ਦੇ ਬੁਨਿਆਦੀ ਹੱਕ ਹਨ। ਕੱਟ ਕੀਤੇ ਵੇਂਦੇ ਹਨ, ਕਿਤਾਬਾਂ ਅਤੇ ਅਖਬਾਰਾਂ ਛਾਪੀਆਂ ਵੇਂਦੀਆਂ ਹਨ, ਪ੍ਰੋਗਰਾਮ ਕੀਤੇ ਵੇਂਦੇ ਹਨ, ਅਤੇ ਇਹਨਾਂ ਦੇ ਚੱਲਦੇ ਅੱਜ ਵੀ ਹਰ ਜਾਈ 'ਤੇ ਜ਼ਾਲੀ ਅਤੇ ਮਰਦ, ਗਰੀਬ ਅਤੇ ਅਮੀਰ, ਪੜ੍ਹੇ ਲਿਖੇ ਅਤੇ ਅਨਪੜ੍ਹ, ਛੋਟੇ ਅਤੇ ਵੱਡੇ ਹਰ ਇਨਸਾਨ ਨਾਲ ਫਰਕ ਕੀਤਾ ਵੇਂਦਾ ਹੈ। ਰੂਸ ਵਿੱਚ ਤਾਂ ਇਨਸਾਨਾਂ ਕੋਲ ਇਬਾਦਤ ਕਰਨ ਦਾ ਹੱਕ ਵੀ ਹੁਣ ਆ ਕੇ ਮਿਲਦਾ ਹੈ। ਬਾਅਦ ਮੁਲਕ ਵਿੱਚ ਅਤੇ ਕਾਨੂੰਨ ਵੀ ਧਰਮ ਦਾ ਚੱਲਦਾ ਹੈ। ਇਹਨਾਂ ਹਾਲਾਤ ਵਿੱਚ ਇਨਸਾਨ ਦੇ ਹਕੂਕ ਦੀ ਗੱਲ ਕਿਵੇਂ ਸਿਰੇ ਚੜਾਈ ਵੇ ਸੀ, ਇਹ ਸਾਡੀ ਸਮਝ ਤੋਂ ਬਾਹਰ ਹੈ। ਉਹ ਮੁਲਕ ਜੋ ਬਰਾਬਰੀ ਅਤੇ ਜੀਵਨ ਦੇ ਹੱਕ ਦੀ ਗੱਲ ਕਰਨ ਦੇ ਨਹੀਂ ਥੱਕਦੇ, ਐਟਮ ਬੰਬ ਅਤੇ ਕੈਮੀਕਲ ਬੰਬ ਦਾ ਇਸਤੇਮਾਲ ਕਰਕੇ ਠਿਕ ਸਾਰੇ ਬੰਦਾਂ ਕੋਲ ਜ਼ਿੰਦਗੀ ਤੋਂ ਮਹਿਰੂਮ ਕਰ ਦਿੰਦੇ ਹਨ। ਜਿਨ੍ਹਾਂ ਦਾ ਲੜਾਈ ਵਿੱਚ ਨਾ ਕੋਈ ਕਸੂਰ ਹੁੰਦੇ ਨਾ ਕੋਈ ਜ਼ਿੰਮੇਦਾਰੀ। ਅਗਰ ਗਰੀਬੀ ਦੀ ਗੱਲ ਕਰੂੰ ਤਾਂ ਅੱਜ ਵੀ ਮੁਲਕਾਂ ਵਿੱਚ ਬਹੁ ਜਿਹੇ ਇਨਸਾਨ ਹਨ ਜਿਨ੍ਹਾਂ ਕੋਲ ਚੰਗੀ ਰੋਟੀ ਦੂਰ, ਢਿੱਡ ਭਰ ਕੇ ਰੋਟੀ ਵੀ ਮੈਸਰ ਨਹੀਂ ਥੀਂਦੀ। ਡਿੱਠਾ ਵੰਨੇ ਤਾਂ ਸਾਰੀ ਆਬਾਦੀ ਦੇ 20% ਬੰਦਾਂ ਕੋਲ ਜ਼ਰੂਰ ਹੱਕ ਮਿਲਦੇ ਹਨ, ਬਾਕੀ 75% ਹਕੂਕ ਕੀਤੇ ਤਰਸਦੇ ਰਹਿ ਵੈਂਦੇ। ਜੀਵਨ ਦਾ ਬੁਨਿਆਦੀ ਹੱਕ ਰੋਟੀ, ਕੱਪੜਾ, ਮਕਾਨ, ਦਵਾ ਦਾਰੂ ਅਤੇ ਪੜ੍ਹਾਈ ਦੇ ਬਿਨਾਂ ਮਿਲਣਾ ਮੁਸ਼ਕਿਲ ਹੈ। ਪਰ ਕਿਤਨੇ ਮੁਲਕਾਂ ਵਿੱਚ ਰਿਆਸਤਾਂ ਜਾਂ ਸਰਕਾਰਾਂ ਆਪਣੇ ਬਾਸ਼ਿੰਦਾ ਕੋਲ ਇਹ ਮੈਸਰ ਕਰਾਏ ਹਨ? ਕਈ ਮੁਲਕਾਂ ਵਿੱਚ ਤਾਂ ਇਨਸਾਨ ਜਾਨਵਰ ਤੋਂ ਵੀ ਬਦਤਰ ਹਾਲਾਤ ਵਿੱਚ ਰਾਵਣ ਕੀਤੇ ਮਜਬੂਰ ਹਨ। ਸ਼ਾਇਦ ਇਸੇ ਕੀਤੇ ਕਾਕਾ ਹੱਥ ਅਸੀਂ ਆਖਾਂ ਹੈ, ਕੁੱਤਾ ਬੈਠਾ ਕਾਰ ਵਿੱਚ ਅਤੇ ਬੰਦਾ ਚਾਵੇ ਬਾਹਰ। ਇੱਜ਼ਤ ਨਾਲ ਜ਼ਿੰਦਗੀ ਜੀਵਣਾ ਬੁਨਿਆਦੀ ਹੱਕ ਹੈ, ਪਰ ਅਮਰੀਕਾ ਜਿਹੇ ਮੁਲਕ ਵਿੱਚ ਕਾਲੇ ਗੋਰੇ, ਏਸ਼ੀਆਈ ਅਤੇ ਅਮਰੀਕੀ ਮਰਦ ਅਤੇ ਔਰਤ ਆ ਕੇ ਅੱਜ ਵੀ ਸ਼ਰੇਆਮ ਫਰਕ ਕੀਤਾ ਵੇਂਦਾ ਹੈ। ਨੇਲਸਨ ਮੰਡੇਲਾ ਦਾ ਮਾਮਲਾ ਹਾਲੇ ਜ਼ਿਆਦਾ ਪੁਰਾਣਾ ਨਹੀਂ ਥੀਆ। ਗੱਲ ਬਸ ਇਤਨੀ ਨਹੀਂ, ਇਸ ਤੋਂ ਵੱਧ ਕੇ ਹੈ। ਅੱਜ ਕਈ ਇਨਸਾਨਾਂ ਕੋਲ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਕੋਈ ਹਕੂਕ ਹਨ। ਗਰੀਬੀ, ਬੇਰੁਜ਼ਗਾਰੀ ਅਤੇ ਅਨਪੜ੍ਹ ਥੀਵਣਾ ਇਨਸਾਨ ਦੀ ਸਭ ਤੋਂ ਵੱਡੀ ਬਦਕਿਸਮਤੀ ਹੈ। ਸਾਰੇ ਮੁਲਕ ਇਸ ਗੱਲ ਨੂੰ ਮੰਨਦੇ ਹਨ ਅਤੇ ਕੰਮ ਕਰਨ ਦੇ ਦਾਅਵੇ ਵੀ ਦਿੰਦੇ ਹਨ। ਵੱਧਦੀ ਬਹੁ ਵੱਡੀ ਆਬਾਦੀ ਅੱਜ ਵੀ ਅਨਪੜ੍ਹ ਅਤੇ ਗਰੀਬ ਹੈ। ਉਹਨਾਂ ਕੋਲ ਹਕੂਕ ਦਾ ਪੱਤਾ ਕੋਈ ਨਹੀਂ। ਹਕੂਕ ਮੰਗਣੇ ਚਾਹੀਦੇ ਹਨ, ਪੱਤਾ ਕੋਈ ਨਹੀਂ। ਉਹਨਾਂ ਕੋਲ ਤਾਂ ਇਹ ਵੀ ਨਹੀਂ ਪਤਾ ਕਿ ਹਕੂਕ ਮਿਲ ਸਨ ਕਿੱਥੋਂ। ਇਸ ਵਾਸਤੇ ਜ਼ਰੂਰੀ ਹੈ ਕਿ ਸੰਸਾਰ ਦੇ ਇਨਸਾਨਾਂ ਕੋਲ ਪੜ੍ਹਾਈ ਅਤੇ ਪੜ੍ਹਾਈ ਦਾ ਮਾਹੌਲ ਦਿੱਤਾ ਵੰਨੇ, ਜਿਸ ਨਾਲ ਉਹ ਆਪਣੇ ਹੱਕ ਸਮਝਣ ਅਤੇ ਮੰਗਣ ਦੇ ਕਾਬਲ ਥੀ ਸਕਣ। ਅਗਰ ਕਿਸੇ ਕੋਲ ਆਪਣੇ ਹਕੂਕ ਦਾ ਪੱਤਾ ਹੀ ਨਾ ਹੋ ਸੀ ਤਾਂ ਉਹ ਇਹ ਨਾ ਮੰਗ ਸਕ ਸੀ, ਅਤੇ ਦੂਜੇ ਉਹਨੂੰ ਲਗਾਤਾਰ ਉਹਦੇ ਹੱਕ ਤੋਂ ਮਹਿਰੂਮ ਕਰਦੇ ਰਹਿ ਸਨ। ਇਸ ਮਾਮਲੇ ਵਿੱਚ ਇਹ ਜ਼ਿੰਮੇਦਾਰੀ ਸਰਕਾਰਾਂ ਦੇ ਇਲਾਵਾ ਪੜ੍ਹੇ ਲਿਖੇ ਬੰਦਾਂ ਦੀ ਵੀ ਹੈ ਕਿ ਉਹ ਧਿਆਨ ਰੱਖਣ ਕਿ ਕਿਸੇ ਸਰਕਾਰ ਜਾਂ ਬੀਆ ਕੋਈ ਕਿਸੇ ਦੇ ਹੱਕ ਮਰੇਂਦਾ ਤਾਂ ਨਹੀਂ ਪਿਆ। ਮੁਲਕ ਕੋਈ ਵੀ ਹੋਵੇ, ਕਾਨੂੰਨ ਦਾ ਕੰਮ ਹੈ ਕਿ ਉਹ ਦੇਖੇ ਸਾਰਾ ਕੁ ਉਹਨਾਂ ਦੇ ਹੱਕ ਮਿਲਣ ਅਤੇ ਦੂਜੇ ਦੇ ਹੱਕ ਨਾ ਮਾਰੇ ਵੰਜਣ। ਮਿਸਾਲ ਦੇ ਤੌਰ 'ਤੇ ਕਿਥੇ ਮੀਆਂ ਬੀਵੀ ਦੋਹੇ ਨੌਕਰੀ ਕਰਦੇ ਹਨ, ਉਹ ਬਾਲ ਜੰਮ ਕੇ ਆਪਣੇ ਹੱਕ ਦਾ ਇਸਤੇਮਾਲ ਕਰਦੇ ਹਨ, ਪਰ ਕਿਆ ਬਾਲ ਕੀਤੇ ਮਾਂ ਦਾ ਦੁੱਧ, ਪਿਆਰ, ਹਿਫਾਜ਼ਤ ਅਤੇ ਪਰਵਰਿਸ਼ ਦਾ ਜਾਇਜ਼ ਜ਼ਿੰਮੇਦਾਰੀ ਵੀ ਨਿਭਾਉਂਦੇ ਹਨ? ਅੱਜ ਸਰਕਾਰਾਂ 'ਤੇ ਰੋਕ ਲੱਗਣੀ ਚਾਹੀਦੀ ਹੈ ਕਿ ਉਹ ਕਿਸੇ ਵੀ ਇਨਸਾਨ ਦੇ ਖਿਲਾਫ ਇੱਕ ਤਰਫਾ ਕਾਰਵਾਈ ਨਾ ਕਰਨ। ਆਖਿਰ ਵਿੱਚ ਮੈਂ ਆਖਣਾ ਚਾਹੁੰਦਾ ਕਿ ਇਨਸਾਨ ਵੀ ਜ਼ਿੰਮੇਦਾਰ ਬਸਿੰਦਾ ਬਣੇ, ਉਹ ਇਨਸਾਨ ਪਰਸਤੀ ਤੋਂ ਉੱਠ ਕੇ ਇਨਸਾਨੀਅਤ ਪਰਸਤੀ ਦੇ ਮੁਲਕ ਨੂੰ ਅਗਰ ਸਮਝੇ

ਕਵੀ ਗਜਨ ਜਿਨ੍ਹਾਂ ਕਣੇ ਤੁਸੀਂ ਸੁਣਦੇ ਪਏ ਹਾਰੇ ਸਾਈਂ ਖੈਰ ਮੁਹੰਮਦ ਦਾ ਕਲਾਮ। ਪ੍ਰੋਗਰਾਮ ਦੇ ਆਖਿਰ 'ਚ ਸਮਾਂ ਸਮਾਪਤ ਫਰਮਾਓ ਸਾਈਂ ਗੁਣਸ਼ਾਮ ਦਾਸ ਦੀ ਆਵਾਜ਼ 'ਚ ਖਵਾਜਾ ਗੁਲਾਮ ਫਰੀਦ ਦਾ ਇੱਕ

ਇਹਦੇ ਨਾਲ ਹੀ ਸਾਮੀਨ ਸਾਡਾ ਅੱਜ ਦਾ ਪ੍ਰੋਗਰਾਮ ਖਤਮ ਥੀਂਦਾ। ਪ੍ਰੋਗਰਾਮ ਦੇ ਬਾਰੇ 'ਚ ਆਪਣੇ ਵਿਚਾਰ ਅਤੇ ਸੁਝਾਅ ਸਾਨੂੰ ਜ਼ਰੂਰ ਭੇਜੋ। ਸਾਡਾ ਪਤਾ ਹੈ ਜੋਕ ਮਾਹੀ ਦੀ ਮਾਰਫਤ ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਜਲੰਧਰ। ਤੁਹਾਡੇ ਖਤ ਦਾ ਸਾਨੂੰ ਇੰਤਜ਼ਾਰ ਅਸੀਂ ਕੱਲ੍ਹ ਇਹ ਵੇਲੇ ਵਕਤ ਮਿਲਸੂ ਹੁਣ ਡੀ ਐਸ ਸੰਧੂ ਨੂੰ।

ਕੇ ਖਾਦ ਉਰੋ ਕੇ ਦੇਣਾ ਸਗਲੀ ਜਾਣਕਾਰੀ ਬਣਦੇ ਹਨ ਦੀ ਔਰ ਜੇ ਇੱਥੇ ਨਹਿ ਸੁਣਿਆ ਕਾਰਜਕ੍ਰਮ ਤੋਂ ਆਪਾਂ ਅੱਗੇ ਸਾਰੋਂ ਬਿਲਕੁਲ ਬੁਆਈ ਕੋ ਟਾਈਮ ਚੱਲੇ ਜ਼ਰੂਰ ਆ ਜਾਣਕਾਰੀ ਜੀ ਕੇ ਥਾਰਾ ਤਾਈਂ ਪੂਗਤੀ ਕਰ ਦਿਆਂਗੇ ਤਾਂ ਅੱਛੀ ਅੱਛੀ ਕਿਸਮਾਂ ਜੀ ਕੀ ਹੈ ਜ਼ਰੂਰ ਥਾਨੇ ਇੰਗੀ ਜਾਣਕਾਰੀ ਬਾ ਥਾਰਾ ਤਾਈਂ ਪੂਗਤੀ ਕਰ ਦਿਆਂਗਾ ਇਹ ਕਰਕੇ ਤੋ ਕਹਾਂ ਕਿ ਕਾਰਜਕ੍ਰਮ ਜੋ ਹੈ ਲਗੋ ਲਗ ਸੁਣੇ ਕਰੋ ਅਬ ਦੇਖੋ ਡਾਕ ਦਰਜੀ ਪੂਰੀ ਜਾਣਕਾਰੀ ਦਿੰਦੀ ਐਰ ਵੋ ਮਨ ਲਾ ਗਿਆ ਥਾਰੋਂ ਛੁੱਟ ਗਿਓ ਪਰ ਅਬ ਅੱਗੇ ਸਾਰੋਂ ਧਿਆਨ ਰੱਖਿਆ ਅਬ ਆਪਾਂ ਜੀ ਕਿਹਾ ਹੈ ਕਾਰਜਕ੍ਰਮ ਨੂੰ ਲਗੋ ਲਗ ਸੁਣ ਸਾਂ ਜੀ ਸੁ ਕਿ ਜਾਣਕਾਰੀ ਜ਼ਰੂਰ ਆਪਣੀ ਕੋਈ ਰੇਹ ਨਾ ਜੇ ਆਗਲੋ ਆਪਣੇ ਕੰਨੇ ਸੰਦੇਸ਼ ਆਇਡ ਹੋਇਆ ਜੀ ਨਿਮਨਾਬਾਦ ਜ਼ਿਲ੍ਹਾ ਜੀਂਦ ਹਰਿਆਣਾ ਸੂ ਔਰ ਮਾਂਡਿਓ ਹੈ ਜਸਵੀਰ ਸਿੰਘ ਅਰੋੜਾ ਇਹ ਲਿਖਿਆ ਕਿ ਕਾਰਜਕ੍ਰਮ ਪਤਰੋਤਰ ਪੇਸ਼ ਕਰਨ ਵਾਲਾ ਨੇ ਸਹਿਪ੍ਰੇਮ ਨਮਸਕਾਰ ਥਾਨੇ ਵੀ ਗਣੇ ਗਣੇ ਰਾਮ ਰਾਮ ਜੀ ਇਹ ਲਿਖਿਆ ਆਪਕੋ ਕਾਰਜਕ੍ਰਮ ਜੋ ਹੈ ਜਾਣਕਾਰੀ ਸੂ ਭਰਪੂਰ ਹੋਵੇ ਇਹ ਖਾਤਰ ਘਣੋ ਘਣੋ ਧੰਨਵਾਦ ਥਾਨੇ ਵੀ ਘਣੋ ਘਣੋ ਧੰਨਵਾਦ ਜੀ ਕਾਰਜਕ੍ਰਮ ਲੋਗੋ ਲੋਗ ਸੁਣਦਾ ਰਹੇ ਕਰੋ ਔਰ ਸੰਦੇਸ਼ ਮਾਣਦਾ ਰਹੇ ਕਰੋ ਔਰ ਮਨਸੂਰੀ ਰੇਡੀਓ ਲਿਸਨਰਸ ਬਾਜ਼ਾਰ ਰੋਡ ਮੂੰਗੀਸਾਪੁਰ ਸੂ ਮੁਹੰਮਦ ਜ਼ਾਕਿਰ ਮਨਸੂਰੀ ਕਮਰੂਨ ਨਿਸ਼ਾ ਸਬਿਸ਼ਤਾ ਪਲਕ ਲੁਬਨਾ ਔਰ ਯਸ ਮਨਸੂਰੀ ਇਹ ਲਿਖਿਆ ਕਿ ਕਾਰਜਕ੍ਰਮ ਮਾਨੇ ਬਹੁਤ ਹੀ ਪਸੰਦ ਆਵੇ ਔਰ ਇਸ ਨੂੰ ਬਹੁਤ ਹੀ ਅੱਛੀ ਅੱਛੀ ਜਾਣਕਾਰੀ ਵੀ ਮਿਲੇ ਔਰ ਸਾਗੇ ਸਾਗੇ ਸਗਲਾ ਨੇ ਰਾਮਾ ਸ਼ਾਮਾ ਵੀ ਭੇਜੀਏ ਤਾਂ ਤੁਹਾਨੂੰ ਵੀ ਗਣੀ ਗਣੀ ਰਾਮਾ ਸ਼ਾਮਾ ਜੀ ਔਰ ਬਿਲਕੁਲ ਆਪਾਂ ਅੱਛੀ ਅੱਛੀ ਜਿਹੀ ਜਾਣਕਾਰੀ ਹੈ ਬਿਲਕੁਲ ਥਾਰੇ ਤਾਂ ਪੂਗਤੀ ਕਰਦਾ ਰਹਾਂਗਾ ਅਤੇ ਵੀ ਕਾਰਜਕ੍ਰਮ ਜੋ ਹੈ ਇਹ ਸੁਣਦਾ ਰਹੋ ਔਰ ਸੰਦੇਸ਼ ਜੋ ਹੈ ਭੇਜਦਾ ਰਹੇ ਕਰੋ ਕਰਸ਼ਾਂ ਆਪਾਂ ਹੋਰ ਵੀ ਥਾਰਾ ਜੀ ਕਾ ਸੰਦੇਸ਼ ਆਇਡਾ ਵਾਂਗਾ ਵੀ ਉਥੜਾ ਦੇਸ਼ਾਂ ਪਰ ਪਹਿਲੀ ਸੁਣਾ ਇੱਕ ਗੀਤ ਲਿਓ ਸੁਣੋ ਸਾ।

ਸੁਣਿਓ ਸਾ ਆਪਾਂ ਗੀਤ। ਔਰ ਛੁੱਟੀਆਂ ਦੇਖੋ ਸਕੂਲ ਕੀ ਖਤਮ ਹੋ ਗਈ ਹੈ, ਸਕੂਲ ਲੱਗਣ ਵਾਲਾ ਹੈ, ਤੋ ਬਾਇਆ ਨੇ ਸਾਸਰੇ ਤੋਂ ਜਾਣੋ ਹੀ ਪੜਸੀ। ਔਰ ਮੇਲ ਆਪਣੇ ਕਹਿੰਦਾ ਪੂਗਤੀ ਹੋ ਗਈ ਹੈ, ਗਾਂਵ ਬਣ ਵਾਲਾ ਹਨਵੰਤਾ ਫਾਜ਼ਿਲਕਾ ਪੰਜਾਬ ਛੂੰ। ਔਰ ਮੇਲ ਮਾਂਡੀ ਹੈ ਵਿਨੋਦ ਮਾਇਲ, ਸੀਮਾ ਲਕਸ਼ਿਤਾ,

ਸੁਣਿਓ ਸਾ ਆਪਾਂ ਗੀਤ ਔਰ ਛੁੱਟੀਆਂ ਦੇਖੋ ਸਕੂਲ ਕੀ ਖਤਮ ਹੋ ਗਈ ਹੈ, ਸਕੂਲ ਲੱਗਣ ਵਾਲਾ ਹੈ ਤੋ ਬਾਇਆਂ ਨੇ ਸਾਸਰੇ ਤੋਂ ਜਾਣੋ ਹੀ ਪੜਸੀ ਔਰ ਮੇਲ ਆਪਣੇ ਕਹਿੰਦਾ ਪੂਗਤੀ ਹੋ ਗਈ ਹੈ ਗਾਂਵ ਬਣ ਵਾਲਾ ਹਨਵੰਤਾ ਫਾਜ਼ਿਲਕਾ ਪੰਜਾਬ ਛੂੰ ਔਰ ਮੇਲ ਮਾਂਡੀ ਹੈ ਵਿਨੋਦ ਮਾਇਲ ਸੀਮਾ ਲਕਸ਼ਿਤਾ ਯਸ਼ਿਕਾ ਵਿਧਾ ਦੇਵੀ ਔਰ ਆਉਂ ਸਗਲੋ ਪਰਿਵਾਰ ਲਿਖਿਆ ਕਾਰਿਕ੍ਰਮ ਜੋ ਕਿ ਲਾਈਵ ਸੁਣਨ ਲੱਗ ਰਿਹਾ ਹਾਂ ਔਰ ਲੇਰਲੋ ਕਾਰਿਕ੍ਰਮ ਜੋ ਕਿ ਮੈਨੂੰ ਬਹੁਤ ਹੀ ਅੱਛਾ ਲੱਗਿਆ ਔਰ ਵੀ ਖਾਤਰੇ ਧੰਨਵਾਦ ਦੇਵੇ ਥਾਰੋ ਵੀ ਘਣੋ ਘਣੋ ਧੰਨਵਾਦ ਜੀ ਕਾਰਿਕ੍ਰਮ ਲਗੋ ਲਗ ਸੁਣਤਾ ਰਹੇ ਕਰੋ ਔਰ ਮੇਲ ਜੀ ਕਿ ਮਾਣਤਾ ਰਹੇ ਕਰੋ। ਅਗਲੀ ਮੇਲ ਆਪਣੇ ਕਨੇ ਪੂਗਤੀ ਹੋਈ ਹੈ ਸਾਦੁਲ ਸ਼ਹਿਰ ਛੂੰ ਔਰ ਮੇਲ ਮਾਂਡੀ ਹੈ ਰਾਮ ਕੁਮਾਰ ਰਿਵਾੜ ਚੰਦਰਕਲਾ ਰਿਵਾੜ ਲਿਖਿਆ ਕਿ ਪਤਰੋਤਰ ਚੌਪਾਲ ਕਾਰਿਕ੍ਰਮ ਪੇਸ਼ ਕਰਨ ਵਾਲਾ ਸੁਨੀਲ ਜੀ ਵਰਮਾ ਨਾਲ ਸਾਦਰ ਨਮਸਕਾਰ ਥਾਨੇ ਵੀ ਘਣੀ ਘਣੀ ਰਾਮ ਰਾਮ ਜੀ ਔਰ ਸਗੇ ਸਗੇ ਮਾਂਡਿਆ ਖੇਤੀਆਂ ਵਾਸਤੇ ਕਾਰਿਕ੍ਰਮ ਮੈਂ ਰਮੇਸ਼ ਚਾਵਰੀਆ ਔਰ ਮੁਕੇਸ਼ ਚਾਵਰੀਆ ਜੀ ਜੀ ਕੀ ਦੁਆਰਾ ਅਸਲੀ ਔਰ ਨਕਲੀ ਖਾਦਗੀ ਪਹਿਚਾਣ ਆਪਾਂ ਕੀਆਂ ਕਰਾਂ ਬੀਬਰ ਜੀ ਕੀ ਜਾਣਕਾਰੀ ਦੀ ਬਹੁਤ ਹੀ ਅੱਛੀ ਲੱਗੀ ਮਾਨੇ ਔਰ ਸਗੇ ਸਗੇ ਮਾਂਡਿਆ ਕਿ 11 ਨੇ ਜੇ ਕੋਈ ਨਾਟਕ ਹੋ ਜੋਰੂ ਕਾ ਗੁਲਾਮ ਉਹ ਪਸੰਦ ਆਇਓ ਪਰ ਬਹੁਤ ਹੀ ਜਲਦੀ ਜਲਦੀ ਜੇ ਕੋਈ ਦੂਸਰ ਸੁਣਾ ਦਿਓ ਤੋ ਬਿਲਕੁਲ ਸਾ ਕਾਰਿਕ੍ਰਮ ਕੀ ਹੈ ਕਈ ਵਾਰੀ ਜਿਵੇਂ ਸਰੋਤਾ ਜਿਵੇਂ ਮੰਨ ਲਓ ਬੁੱਧਵਾਰ ਨੇ ਪ੍ਰਤੀਕਿਰਿਆ ਮੰਡਿਆ ਤੋ ਬਿੰਗ ਮੈਂ ਪ੍ਰਤੀਕਿਰਿਆ ਕਈ ਵਾਰੀ ਕਿਹਾ ਜ਼ਿਆਦਾ ਸਰੋਤਾ ਕੀ ਦੇ ਜਦ ਫਿਰ ਉਹ ਜਲਦੀ ਜਲਦੀ ਦੂਸਰ ਸੁਣਾ ਦੇ ਬਾਕੀ ਅੱਗੇ ਸਾਰੂ ਬਿਲਕੁਲ ਆਪਾਂ ਧਿਆਨ ਰੱਖ ਸਾਂ ਬਾਤ ਕੋ ਔਰ 12 ਜੂਨ ਨੇ ਮੰਡਿਆ ਕਿ ਗੀਤਾਂ ਨੂੰ ਗੁਜ਼ਰੇ ਕਾਰਿਕ੍ਰਮ ਮੈਂ ਬੇਸ਼ੁਮਾਰ ਪੱਤਰ ਔਰ ਮੇਲ ਔਰ ਵਟਸਐਪ ਸ਼ਾਮਿਲ ਹੋਇਆ ਔਰ ਭਜਨ ਔਰ ਗੀਤ ਵੀ ਅੱਛਾ ਸੁਣਾਇਆ ਬਾਂ ਖਾਤਰ ਘਣੀ ਘਣੀ ਸ਼ੁਭਕਾਮਨਾ ਔਰ 15 ਜੂਨ ਨੇ ਖੇਤੀਰਾਂ ਵਾਸਤੇ ਮੈਂ ਗੁਆਰ ਦੀ ਉੱਨਤ ਕਿਸਮ ਦੇ ਬਾਰੇ ਮੈਂ ਜੀ ਕੀ ਜਾਣਕਾਰੀ ਦੀ ਬਾ ਵੀ ਬਹੁਤ ਹੀ ਅੱਛੀ ਲੱਗੀ ਔਰ ਇਹ ਮਾਂਡਿਆ ਕਿ ਚੁਪਾ ਲੈ ਕੇ ਇਸੋ ਕਾਰਿਕ੍ਰਮ ਹੈ ਜਿਹੋ ਸਗਲਾਂ ਨੇ ਪਸੰਦ ਆਵੇ ਔਰ ਸਗਲਾ ਇਸ ਨੂੰ ਜੁੜੇ ਡਾ ਰਹੇ ਔਰ ਸਾਗੇ ਸਾਗੇ ਮਾਂਡਿਆ ਕਿ ਚੁਪਾ ਲੇ ਇੱਕ ਨੰਬਰ ਕਾਰਿਕ੍ਰਮ ਹੈ ਔਰ ਆਕਾਸ਼ਵਾਣੀ ਸੂਰਤਗੜ ਕੋ ਸ਼ਾਇਦ ਇਹ ਪਤਾ ਨਹੀਂ ਹੈ ਕਿ ਕਿਸਾਨ ਭਾਈ ਜੀ ਕਹੇਗੇ ਉਹ ਕਿਤੋਂ ਫਾਇਦਾ ਉਠਾਵੇ ਤੋ ਬਿਲਕੁਲ ਸਾ ਇਹ ਤੋਂ ਦੇਖੋ ਥਾਰੇ ਲਈ ਪ੍ਰਤੀਕਿਰਿਆ ਹੂੰ ਮੈਨੇ ਬਿਰੋ ਲਾਗ ਸੀ ਤੋ ਮੈਨੇ ਕਿਆ ਬਿਰੋ ਲਾਗੇ ਤੋ ਤੁਹਾਨੂੰ ਅੱਛਾ ਲੱਗੇ ਕਾਰਿਕ੍ਰਮ ਔਰ ਜਾਣਕਾਰੀ ਕਾਮ ਆਵੇ ਤੋ ਬਿਲਕੁਲ ਸਗਲਾ ਜਣਾ ਜ਼ਰੂਰ ਮਾਂਡੇ ਕਰੋ ਔਰ ਸਾਗੇ ਸਾਗੇ ਮਾਂਡਿਆ ਕਿ ਜਦ ਛੂੰ ਚੁਪਾਲ ਦੋ ਆਵਾਜ਼ ਮੈਂ ਦੇਣ ਲੱਗ ਗਿਆ ਹੋ ਪੂਰਾ ਨਿਖਾਰ ਹੈ ਕਾਰਿਕ੍ਰਮ ਮੈਂ ਤੋ ਵੀ ਖਾਤਰ ਮੈਂ ਨਵੀਨ ਜੀ ਨੇ ਸ਼ੁਭਕਾਮਨਾ ਦੇਣੀ ਚਾਹਵਾਂ ਔਰ ਸਾਗੇ ਸਾਗੇ ਮਾਂਡਿਆ ਕਿ ਨਵੀਨ ਜੀ ਸਿਸੋਦੀਆ ਔਰ ਰਮੇਸ਼ ਚਾਵਰੀ ਜੀ ਦੁਆਰਾ ਜੇਕਰ ਪੱਤਰ ਉੱਤਰ ਹੈ ਵਹ ਬਹੁਤ ਹੀ ਪਸੰਦ ਆਵੇ ਔਰ ਥਾਨੇ ਦੋਨਾਂ ਨੇ ਬਹੁਤ ਬਹੁਤ ਸ਼ੁਭਕਾਮਨਾ ਬਿਲਕੁਲ ਸਾ ਘਣੋ ਘਣੋ ਧੰਨਵਾਦ ਥਾਨੇ ਔਰ ਸਾਗੇ ਸਾਗੇ ਥੋੜ੍ਹਾ ਉਲਮੋ ਵਿਦਿਆ ਕਿ ਲੇਰ ਲੈ ਗਿੜਾ ਜੀ ਕੋ ਪੱਤਰ ਉੱਤਰ ਸਥਗਿਤ ਹੋ ਗਿਓ ਵੀ ਇਸ ਪ੍ਰੋਗਰਾਮ ਆਇਓ ਕੋਨੀ ਔਰ ਪ੍ਰਤੀਕਿਰਿਆ ਵੀ ਮੈਂ ਕੋਨ ਭੇਜ ਪਾਇਆ ਬਿਲਕੁਲ ਸਾ ਅੱਗੇ ਸਾਰੂ ਜਦੋਂ ਵੀ ਪੱਤਰ ਉੱਤਰ ਕਾਰਿਕ੍ਰਮ ਆਵੇ ਇੱਥੇ ਬਿਲਕੁਲ ਥਾਰੀ ਪ੍ਰਤੀਕਿਰਿਆ ਜੀ ਕਿ ਜ਼ਰੂਰ ਇੱਥੇ ਭੇਜਣੀ ਹੈ। ਸੈਕਟਰ 67 ਮੋਹਾਲੀ ਚੰਡੀਗੜ੍ਹ ਛੂੰ ਟੀਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਸ਼ਰਮਾ ਜੈਵੀਰ ਔਰ ਅਮਨਦੀਪ ਕਾਲਕਾ ਛੂੰ ਸ਼ੁਭ ਚੰਦਰ ਬਜਾਜ ਸਾਹਿਲ ਬਜਾਜ ਔਰ ਬਿੱਟਾ ਬਜਾਜ ਇਹ ਅੰਗਰੇਜ਼ੀ ਗਹਿਮਾ ਫਰਮਾਇਸ਼ ਭੇਜਦੀ ਹੈ ਤੋ ਜੀ ਫਰਮਾਇਸ਼ ਆਪਣੇ ਸ਼ੁੱਕਰਵਾਰ ਨੇ ਗੀਤਾ ਰਾ ਗਜ਼ਰਾ ਮੈਂ ਤੇ ਜ਼ਰੂਰ ਭੇਜੋ ਤੋ ਬਿਲਕੁਲ ਥਾਰੀ ਫਰਮਾਇਸ਼ ਜੀ ਕੀ ਹੈ ਪੂਰੀ ਕਰੀ ਜਾ ਸੀ ਔਰ ਅਗਲੀ ਆਪਣੇ ਕਨ ਮੇਲ ਆਈ ਹੈ ਮੁਕਲਾਵੇ ਛੂੰ ਔਰ ਮੇਲ ਮਾਂਡੀ ਹੈ ਰਾਜੂ ਔਰ ਆਂਗਾ ਮਾਊ ਬਾਪੂ ਹਨੁਮਾਨ ਬਰੋੜ ਇਮਰਤੀ ਦੇਵੀ ਔਰ ਆਉਂ ਸਗਲੋ ਪਰਿਵਾਰ ਔਰ ਸਾਗੇ ਸਾਗੇ ਮਦਨ ਬਰੋੜ ਮੰਜੂ ਬਾਲਾ ਪ੍ਰੀਤੀ ਬਰੋੜ ਦਿਵਿਆ ਬਰੋੜ ਹਿਤੇਸ਼ ਬਰੋੜ ਕਾਮਨਾ ਬਰੋੜ ਲੁਭਾਣੀ ਬਰੋੜ ਆਰਤੀ ਬਰੋੜ ਔਰ ਅਜੇ ਪੇਂਟਰ ਮੁਕੇਸ਼ ਔਰ ਰਾਜੂ ਇਹ ਸਗਲਾ ਨੇ ਰਾਮਾ ਸ਼ਾਮਾ ਦਿਆ ਥਾਨੇ ਵੀ ਘਣੀ ਘਣੀ ਰਾਮ ਰਾਮ ਜੀ। ਰਾਵ ਸਰਸ਼ੂ ਰਵੀ ਸ਼ੰਕਰ ਜੋਸ਼ੀ ਮਾਇਆ ਜੋਸ਼ੀ ਸੁਮਿਤ ਜੋਸ਼ੀ ਔਰ ਰਾਧਿਕਾ ਜੋਸ਼ੀ ਇਹ ਲਿਖਿਆ ਕਿ ਕਾਰਿਕ੍ਰਮ ਸੁਣਨ ਵਾਲਿਆਂ ਨੇ ਸਗਲਾ ਸਾਥੀਆਂ ਨੇ ਮਾਰੀ ਤਰਫੋਂ ਘਣੀ ਘਣੀ ਰਾਮਾ ਸ਼ਾਮਾ ਥਾਨੇ ਵੀ ਘਣੀ ਘਣੀ ਰਾਮਾ ਸ਼ਾਮਾ ਜੀ। ਇਹ ਮੰਡਿਆ ਕਿ ਚੌਪਾਲ ਕਾਰਿਕ੍ਰਮ ਮੈਨੇ ਬਹੁਤ ਚੌਖੋ ਲੱਗਿਆ ਔਰ ਕਾਰਿਕ੍ਰਮ ਕੀ ਮਾਨਿਆ ਉਡੀਕ ਰਿਹਾ ਹੈ ਔਰ ਮੈਂ ਲਗੋ ਲਗ ਸੁਣਾ ਹਾਂ ਔਰ ਚੌਖੀ ਚੌਖੀ ਤੇ ਬਾਤਾਂ ਬਤਾਓ ਔਰ ਜਾਣਕਾਰੀ ਦਿਓ ਵਾ ਬਹੁਤ ਹੀ ਰੋਚਕ ਹੋਵੇ ਔਰ ਮਾਰੋ ਥੇ ਮੇਲ ਸ਼ਾਮਿਲ ਕਰਾਉਣੀ ਹੋ ਤਾਂ ਬਹੁਤ ਹੀ ਚੌਖੋ ਲੱਗਿਆ ਬਿਲਕੁਲ ਥੇ ਮੇਲ ਜੀ ਕੀ ਹੈ ਲਗੋ ਲਗ ਮਾਣਤਾ ਰਹੇ ਕਰੋ ਮੇਲ ਥਾਰੋ ਜੀ ਕੋ ਜ਼ਰੂਰ ਆਪਾਂ ਸ਼ਾਮਿਲ ਕਰ ਲਏ ਸਾਂ। ਢਾਣੀ ਲਾਲ ਖਾਂ ਛੂੰ ਜਾਵੇਦ ਖਾਂ ਅਰਮਾਨ ਖਾਂ ਇਮਰਾਨ ਖਾਂ ਸੀਮਾ ਬਾਨੋ ਵਿਨੋਦ ਖਾਂ ਸੋਹਿਲ ਖਾਂ ਜੁਨੇਦ ਖਾਂ ਮੁਖਰਾਮ ਆਰਿਫ ਖਾਂ ਇਆਨ ਖਾਂ ਅਰਸ਼ਦ ਖਾਂ ਅਰਮਾਨ ਖਾਨ ਲਿਖਿਆ ਕਿ ਕਾਰਿਕ੍ਰਮ ਜੋ ਕਿ ਮਾਨਾ ਬਹੁਤ ਹੀ ਅੱਛਾ ਲੱਗਿਆ ਹੈ ਔਰ ਗੀਤ ਸੁਣਾਓ ਔਰ ਨਾਟਕ ਸੁਣਾਏ ਕਰੋ ਇਹ ਮਾਨਾ ਬਹੁਤ ਹੀ ਅੱਛਾ ਲੱਗਿਆ ਹੈ। ਅਗਲੀ ਮੇਲ ਆਪਣਾ ਕਹਿੰਦਾ 3RWM ਰਾਵ ਸਰਸ਼ੂ ਔਰ ਇਹ ਮੇਲ ਮੰਡੀ ਹੈ ਮੋਹਨ ਲਾਲ ਮੋਇਲ ਗੋਪੀ ਰਾਮ ਮੋਇਲ ਰਾਕੇਸ਼ ਕੁਮਾਰ ਮੋਇਲ ਮਨੀ ਰਾਮ ਅਨੁਜ ਮਨੀਸ਼ ਅਲਕਾ ਮੰਜੂ ਕਨਿਸ਼ਕਾ ਅਰਚਨਾ ਰੀਆ ਦੀਪਿਕਾ ਸੋਨਾਕਸ਼ੀ ਹਰਸ ਚਿਰਾਗ ਮੁਕੰਦ ਰਾਧਿਕਾ ਔਰ ਇਹ ਲਿਖਿਆ ਕਿ ਕਾਰਿਕ੍ਰਮ ਮਾਨਾ ਬਹੁਤ ਹੀ ਅੱਛਾ ਲੱਗਿਆ ਹੈ ਔਰ ਟੋਡੀਓ ਜੋ ਕੋ ਨਾਟਕ ਸੁਣਾਇਓ ਉਹ ਬਹੁਤ ਹੀ ਅੱਛਾ ਲੱਗਿਆ ਹੈ। ਰਾਇਸੀ ਨਗਰ ਛੂੰ ਸੋਨ ਲਾਲ ਜਾਂਗਿੜ ਮੰਜੂ ਜਾਂਗਿੜ ਸ਼ੋ ਪ੍ਰਕਾਸ਼ ਸੁਨੀਲ ਜਾਂਗਿੜ ਧਨਰਾਜੀ ਬਾਂਬੂ ਪ੍ਰਵੀਨ ਸਰਾਵਗੀ ਸਾਹਿਬ ਰਾਮ ਸਵਾਮੀ ਲਿਖਿਆ ਕਿ ਕਾਰਿਕ੍ਰਮ ਜੋ ਕਿ ਪੇਸ਼ ਕਰਨੀ ਹੈ ਸੱਜਣ ਭਾਈ ਜੀ ਨੇ ਔਰ ਸਗਲਾ ਸਰੋਤਾਂ ਨੇ ਘਣੀ ਘਣੀ ਰਾਮ ਰਾਮ ਥਾਨੇ ਵੀ ਘਣੀ ਘਣੀ ਰਾਮ ਰਾਮ ਜੀ ਔਰ ਸਾਗੇ ਸਾਗੇ ਮਾਂਡੇ ਕਿ ਚੌਪਾਲ ਕਾਰਿਕ੍ਰਮ ਜੋ ਹੈ ਦੋ ਆਵਾਜ਼ ਮੈਂ ਪੇਸ਼ ਕਰੋ ਤੋ ਚਾਰ ਚਾਂਦ ਲੱਗ ਜੇ ਬਿਲਕੁਲ ਸਾ ਅੱਜ ਨਵੀਨ ਜੀ ਜਿਹਾ ਹੈ ਵਿਆਹ ਗੇੜ ਹੈ ਸਾ ਤੋ ਇਹ ਕਰਕੇ ਅੱਗੇ ਸਾਰੂ ਬਿਲਕੁਲ ਆਪਾਂ ਜੋ ਹੈ ਦੋ ਆਵਾਜ਼ ਮੈਂ ਪੇਸ਼ ਕਰ ਸਾਂ ਔਰ ਸਾਗੇ ਸਾਗੇ

0: हेलो।
1: ਸਤਿਕਾਰ ਜੀ।
0: ਸਤਿ ਸ੍ਰੀ ਅਕਾਲ ਜੀ।
1: ਅੰਮ੍ਰਿਤ ਅੜਵਾਲ, ਪਿੰਡ ਗੋਬਿੰਦਗੜ੍ਹ ਮਾਝੀ ਵਾਲਾ, ਤਹਿਸੀਲ ਸ੍ਰੀ ਕਰਨਪੁਰ, ਜ਼ਿਲ੍ਹਾ ਸ੍ਰੀ ਗੰਗਾਨਾ। ਪ੍ਰੋਗਰਾਮ ਸੁਣ ਕੇ ਆਪਕੇ ਠੀਕ ਹੈ, ਵਧੀਆ ਲੱਗਦੇ ਹੈ।
0: ਜੀ
1: ਉਹ ਹੈ ਨਾ, ਮੇਰੇ ਦੇਸ਼ ਪ੍ਰੇਮੀ ਆਪਸ ਮੇਂ ਪ੍ਰੇਮ ਕਰੋ।
0: ਜੀ ਜੀ ਬਹੁਤ ਬੜੀਆ ਗੀਤ ਚੂਜ਼ ਕੀਆ ਆਪਨੇ।
1: ਹਾਂ
0: ਸੁਣੀਏ ਆਪਕੀ ਪਸੰਦ ਪਰ ਇਹ ਗੀਤ।